0: In civil clothes and without name tags on the 20th of July. Rahul Gandhi has directly questioned the Home Minister. In fact, he wrote to him over the alleged use of force, saying who, you know, allowed that, who were the people in plain clothes, and also who allowed the use of pellet guns. He has sought answers on all those claims and the deployment of those personnel during the protests. The opposition is now demanding accountability while the government is preparing its response to those allegations. So a very stormy session is literally on the cards of the parliament. Now, Paper League controversy has snowballed into a political battle when it comes to the state of Punjab. We have the Chief Minister, Bhagwat Mann, insisting that there was no paper leak in the last 4.5 years, maintaining that the recent incidents were cases of cheating that were swiftly dealt with. The opposition is unconvinced. The Education Minister, Harjot Singh, has in fact defended the government's record, saying that transparency and accountability remains their priority. But the BJP has accused the armed government of playing with the future of students. The Congress has allegedly double-spoken here. So there's been a double-speak here, claiming that the party is taking one stand in Delhi and another when it comes to Punjab.
1: ਆਪਣਾ ਪੈਸੇ ਕਮਾਉਣ ਸੋ ਵਿੱਦਿਆ ਨੂੰ ਵਪਾਰ ਬਣਾਉਣਾ ਬਹੁਤ ਪਾਪ ਵਾਲੀ ਗੱਲ ਹੈ, ਪਾਪ ਲੱਗਦਾ ਹੈ। ਸੋ ਵਿੱਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ, ਪਰ ਮੈਂ ਤੁਹਾਨੂੰ ਬੱਚਿਓ ਤੁਹਾਨੂੰ ਮੈਂ ਇੱਕ ਗੱਲ ਦੀ ਛੋਟੀ ਦਿੰਦਾ, ਆਉਣ ਵਾਲੇ ਵੀ ਹੋਰ ਵੀ ਤੁਸੀਂ ਅਜੇ ਬਹੁਤ ਸਾਰੇ ਪੇਪਰ ਕਲੀਅਰ ਕਰਨੇ ਨੇ, ਤੁਹਾਡੇ ਭੈਣ ਭਾਈਆਂ ਨੇ, ਛੋਟੇ ਭੈਣ ਭਾਈਆਂ ਨੇ ਪੇਪਰ ਕਲੀਅਰ ਕਰਨੇ ਨੇ। 4.5 ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ, ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਂਸਰ ਸੀ ਉਹ ਮਿਲ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੈਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ, 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ, ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ 4-4 ਲੱਖ 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ।
2: ਆਮ ਆਦਮੀ ਪਾਰਟੀ ਕੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਥੇ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ। ਲੇਕਿਨ ਇਹ ਬੱਚੋਂ ਕੇ ਨਾਮ ਪਰ ਡਰਾਮਾ ਕਰਨੇ ਵਾਲੀ, ਨੋਟੰਕੀ ਕਰਨੇ ਵਾਲੀ ਪਾਰਟੀ, ਬੱਚੋਂ ਕੇ ਕੰਧੋਂ ਪੇ ਬੰਦੂਕ ਰੱਖ ਕਰ ਬੰਦੂਕ ਚਲਾਉਣੇ ਵਾਲੀ ਪਾਰਟੀ, ਆਜ ਆਪਣੇ ਮੰਤਰੀ ਹਰਜੋਤ ਬੈਂਸ ਕਾ ਅਸਤੀਫਾ ਨਹੀਂ ਲੈ ਰਹੇ। ਕੱਲ੍ਹ ਜਬ ਵੋ ਮੋਬ ਨੇ ਵੀ ਉਨਸੇ ਪੂਛਾ ਕਿ ਆਪ ਆਪਣੇ ਪੰਜਾਬ ਕਾ ਅਸਤੀਫਾ ਕਬ ਲੇਂਗੇ, ਬੜੇ ਸ਼ਰਮ ਕੀ ਬਾਤ ਹੈ, ਇਹ ਝੂਠੇ, ਯੇ ਬੇਈਮਾਨ, ਇਹ ਨੋਟੰਕੀਬਾਜ, ਔਰ ਹਮੇਸ਼ਾ ਹੀ ਆਪਣੀ ਗੰਦੀ ਰਾਜਨੀਤੀ ਕੇ ਲੀਏ ਲੋਗੋਂ ਕੋ ਬੱਚੋਂ ਕਾ ਨੁਕਸਾਨ ਕਰਾਨੇ ਵਾਲੀ ਆਮ ਆਦਮੀ ਪਾਰਟੀ ਆਜ ਹਰਜੋਤ ਬੈਂਸ ਕਾ ਅਸਤੀਫਾ ਲੈਣੇ ਸੇ ਭਾਗ ਗਈ।
0: Now, India Open its gold medal account at the Commonwealth Games in Glasgow in a spectacular fashion as star weightlifter Mirabai clinched the women's 48kg title with a record-breaking performance, lifting the 85kg in the snatch and 105kg in the clean and jerk for a combined 190kg, setting the new Commonwealth Games and Commonwealth records on her way to the gold medal. Her dominant display secured India's first gold at the Games and another milestone to her illustrious career, marking it her third consecutive Games. This is the Commonwealth Games gold and the fourth Commonwealth Games medal overall. It was Prime Minister Modi also congratulating the weightlifter, throwing her. In fact, this is following her third consecutive Commonwealth Games gold medal. It was the Prime Minister congratulating the winner.
3: मैं बहुत ज़्यादा खुश हूँ कि ये तीसरा गोल्ड मेडल दे पाई हूँ इंडिया के लिए और बहुत ज़्यादा खुश हूँ। मेरा दिमाग में बहुत कुछ चल रहा था कि इस बार में मैं मेडल दे तो पाऊंगी, पर मैं रिकॉर्ड भी कर पाएगी कि नहीं। बहुत सारी मेरे ऊपर प्रेशर भी थे इंडिया के पूरा फ्रेंड्स की वजह से, और मेरा पूरा इस बार सोच रहा था कि पूरा इंडियन वेटलिफ्टिंग टीम को अच्छा परफॉर्मेंस देने के लिए। तो मैं बहुत ज़्यादा खुश हूँ कि मेरा थर्ड गोल है और मेरा फोर्थ मेडल है कॉमनवेल्थ गेम्स का। इससे और ज़्यादा खुशी क्या हो सकता है, मैं बहुत ही ज़्यादा खुश हूँ।
0: What a moment there. And to know more on this, we have my colleague Preeti Dahiya joining us. A very good morning, Preeti. A historic medal for Mirabai and India's first goal

0: that was swiftly dealt with the opposition is unconvinced. The Education Minister, Harjot Singh, has in fact defended the government's record, saying that transparency and accountability remains their priority. But the BJP has accused the armed government of playing with the future of students. The Congress has allegedly double-spoken here. So there's been a double speak here, claiming that the party is taking one stand in Delhi and another when it comes to Punjab.
1: ਆਪਣਾ ਪੈਸੇ ਕਮਾਉਣ ਸੋ ਵਿੱਦਿਆ ਨੂੰ ਵਪਾਰ ਬਣਾਉਣਾ ਬਹੁਤ ਪਾਪ ਵਾਲੀ ਗੱਲ ਹੈ, ਪਾਪ ਲੱਗਦਾ ਹੈ। ਸੋ ਵਿੱਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ, ਪਰ ਮੈਂ ਤੁਹਾਨੂੰ ਬੱਚਿਓ ਤੁਹਾਨੂੰ ਮੈਂ ਇੱਕ ਗੱਲ ਦੀ ਛੋਟੀ ਦਿੰਦਾ, ਆਉਣ ਵਾਲੇ ਵੀ ਹੋਰ ਵੀ ਤੁਸੀਂ ਅਜੇ ਬਹੁਤ ਸਾਰੇ ਪੇਪਰ ਕਲੀਅਰ ਕਰਨੇ ਨੇ, ਤੁਹਾਡੇ ਭੈਣ ਭਾਈਆਂ ਨੇ, ਛੋਟੇ ਭੈਣ ਭਾਈਆਂ ਨੇ ਪੇਪਰ ਕਲੀਅਰ ਕਰਨੇ ਨੇ। 4.5 ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ, ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਂਸਰ ਸੀ ਉਹ ਮਿਲ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੈਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ, 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ। ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ 4-4 ਲੱਖ 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ। 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ।
2: ਆਮ ਆਦਮੀ ਪਾਰਟੀ ਕੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਥੇ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ। ਲੇਕਿਨ ਇਹ ਬੱਚੋਂ ਕੇ ਨਾਮ ਪਰ ਡਰਾਮਾ ਕਰਨੇ ਵਾਲੀ, ਨੌਟੰਕੀ ਕਰਨੇ ਵਾਲੀ ਪਾਰਟੀ, ਬੱਚੋਂ ਕੇ ਕੰਧੋਂ ਪੇ ਬੰਦੂਕ ਰੱਖਕਰ ਬੰਦੂਕ ਚਲਾਉਣੇ ਵਾਲੀ ਪਾਰਟੀ ਅੱਜ ਆਪਣੇ ਮੰਤਰੀ ਹਰਜੋਤ ਬੈਂਸ ਕਾ ਅਸਤੀਫਾ ਨਹੀਂ ਲੈ ਰਹੇ। ਕੱਲ੍ਹ ਜਬ ਮੋਬ ਨੇ ਵੀ ਉਨਸੇ ਪੂਛਾ ਕਿ ਆਪ ਆਪਣੇ ਪੰਜਾਬ ਕਾ ਅਸਤੀਫਾ ਕਬ ਲੇਂਗੇ, ਬੜੇ ਸ਼ਰਮ ਕੀ ਬਾਤ ਹੈ, ਯੇ ਝੂਠੇ, ਯੇ ਬੇਈਮਾਨ, ਇਹ ਨੌਟੰਕੀਬਾਜ ਔਰ ਹਮੇਸ਼ਾ ਹੀ ਆਪਣੀ ਗੰਦੀ ਰਾਜਨੀਤੀ ਕੇ ਲੀਏ ਲੋਗੋਂ ਕੋ ਬੱਚੋਂ ਕਾ ਨੁਕਸਾਨ ਕਰਾਨੇ ਵਾਲੀ ਆਮ ਆਦਮੀ ਪਾਰਟੀ ਆਜ ਹਰਜੋਤ ਬੈਂਸ ਕਾ ਅਸਤੀਫਾ ਲੈਣੇ ਸੇ ਭਾਗ ਗਈ।
0: Now, India Open its gold medal account at the Commonwealth Games in Glasgow in a spectacular fashion as star weightlifter Mirabai clinched the women's 48kg title with a record-breaking performance, lifting the 85kg in the snatch and 105kg in the clean and jerk for a combined 190kg, setting the new Commonwealth Games and Commonwealth records on her way to the gold medal. Her dominant display secured India's first gold at the Games and another milestone to her illustrious career, marking it her third consecutive Games. This is the Commonwealth Games gold and the fourth Commonwealth Games medal overall. It was Prime Minister Modi also congratulating the weightlifter, throwing her. In fact, this is following her third consecutive Commonwealth Games gold medal. It was the Prime Minister congratulating the winner.
3: मैं बहुत ज़्यादा खुश हूँ कि ये तीसरा गोल्ड मेडल दे पाई हूँ इंडिया के लिए और बहुत ज़्यादा खुश हूँ। मेरा दिमाग में बहुत कुछ चल रहा था कि हाँ इस बार में मैं मेडल दे तो पाऊंगी, पर मैं रिकॉर्ड भी कर पाएगी कि नहीं। बहुत सारी मेरे ऊपर प्रेशर भी थी इंडिया के पूरा फ्रेंड्स की वजह से, और मेरा पूरा इस बार सोच रहा था कि पूरा इंडियन वेटलिफ्टिंग टीम को अच्छा परफॉर्मेंस देने के लिए। तो मैं बहुत ज़्यादा खुश हूँ कि मेरा थर्ड गोल है और मेरा फोर्थ मेडल है कॉमनवेल्थ गेम्स का। इससे और ज़्यादा खुशी क्या हो सकता है, मैं बहुत ही ज़्यादा खुश हूँ।
0: What a moment there. And to know more on this, we have my colleague Preeti Dahiya joining us. A very good morning, Preeti. A historic medal for Mirabai and India's first gold at the Commonwealth Games, opening their account there.
4: Well, it's great news for the Indian contingent. Finally, our wait for the first gold medal at Glasgow 2026 is over, thanks to Mirabai Chanu's effort in the women's 48kg category. If you were to ask me at the start of these games as to who are our sure shot medal winners, I would have definitely taken Mirabai Chanu's name first up. In fact, she was always going to give us our gold medal in Commonwealth Games. And what is even more historic is the fact that this is her third straight gold medal at Commonwealth Games. The first one came in 2018, then in 2022, and now in 2026, Glasgow Commonwealth Games as well. Meerabai Chanu has done the country proud. This is for the first time that she was competing in the 48 kg category. Prior to this, she had taken part in the 49 kg. So she dropped down 1 kilo to come here and compete in this category. And there you go. There was no competition essentially for Meerabai Chanu here as well. Her first attempt in snatch started at above 80 kg. She could not clear it. She was disqualified. Then she attempted for the 82 kg in the second one. And in the last attempt in snatch, she clocked 85 kgs. She went even better in clean and jerk, straight away starting with an attempt above 100 kg, which was 105 actually in clean and jerk. She again could not start on a positive note. The first attempt was disqualified. But then Meera quickly gained momentum. Her second attempt in clean and jerk was clear. She clocked 105 kgs, a total of 190 kgs, and way ahead of her closest competitor from Nigeria. Meerabai Chanu claimed the gold medal there.
0: First goal for India, of course, at the Commonwealth Games. Thank you so much, Preeti, for getting us those details. Slipping into a short break, back with a whole lot more. Do stay with us.
5: When others are warming up, I'm raring to go. The stories that matter, the stories that shape your life.
6: Hello and welcome to Watching Prime 5 with me, Aisha Sehgal, and Sandy.
5: The show that sets the prime time agenda.
6: We'll be deep diving into this topic to tell you what's at stake.
5: Join me, Aisha Sehgal, on Prime 5, only on NDTV 24/7.
7: Lines of Kargil, the fury of Operation Sindoor,
8: so many attacks,
7: the chaos and cries of disaster zones, the fighter jet cockpits, and the world's most defining interviews.
8: It's incredible.
7: He has seen history break live, unfiltered. 20,000 hours of live broadcasting.
8: Welcome to Left, Right, and Center.
7: Hard facts.
8: War struck country.
7: Hard questions.
8: In the Ukraine.
7: 30 years of trust.
9: In the Kargil area.
8: North Ukraine.
10: In France. In Italy.
8: At Srinagar.
10: I am Iskandar.
8: Vishnu Shom for NDTV.
7: Vishnu Shom. Only on NDTV.
11: What seems settled for me is unfinished business. So I rewind, I pause, I reflect, I dig, until what's buried stands up to be counted. Breaking ground, not just headlines, the meaning behind them. This is Breaking Ground with me, Vedika Sood.
12: Straight from the heart of the newsroom to the core of the stories shaping your world. Join me, Gargi Rawat, as I track all the developments as they break. Live from the NDTV newsroom, weekdays at 4 PM.
13: ए युग तुम्हारा, ए रण तुम्हारा, हर चुनौती तुम्हारी, हर शिखर तुम्हारा, तुम्ही हो भारत का स्वाभिमान।
14: हर सेक्टर, हर स्टेट, हर रीजन, हर उम्र के इनोवेटर्स ने दिया जबरदस्त प्रतिसाद। तभी तो वंदे भारतम में एप्लीकेशंस पहुंचे 25,000 के पार और रजिस्ट्रेशन डेडलाइन बढ़कर हुई है 30 जुलाई। आप भी भारत के सबसे बड़े ग्रास रूट इनोवेशन मूवमेंट से जुड़ें। vandebharatam.org पर रजिस्टर करें।
7: He has tracked the pulse of power from Washington to Korea. Witnessed history being made in global capitals and conflict zones.
15: This location from Tel Aviv
7: brought clarity to complex issues of national security and international affairs.
16: Prime Minister Narendra Modi spoke to him at length yesterday.
17: The Ayatollah Khamenei is gone.
18: There has been a missile attack right behind you.
19: And we need to rush into a shelter.
20: Heading there.
0: Great news coming in, and this is in regard to the war as far as the Middle East is concerned, and this is West Asia. Well, we have Trump there denying that the US is running low as far as ammunition is concerned. This is a Wall Street Journal report which suggests that Trump has gone ahead and denied. Trump says that the United States has more ammunition than ever required. Trump dismisses reports of that shortage. In fact, he has briefed as far as that declining interceptor stock is concerned. That is the briefing that has come out from the US side. And here we have

0: front lines of Kargil. The fury of Operation Sindoor.
1: So many attacks.
0: The chaos and cries of disaster zones. The fighter jet cockpits. And the world's most defining interviews.
1: It's incredible.
0: He has seen history break. Live. Unfiltered. 20,000 hours of live broadcasting.
1: Welcome to Left, Right and Center.
0: Hard facts.
2: War-struck country.
0: Hard questions.
1: In the Ukraine.
0: 30 years of trust.
3: In the Kargil area.
1: North Ukraine. In France. In Italy.
2: At Srinagar.
1: Vishnu Shom for NDTV.
0: Vishnu Shom. Only on NDTV.
4: मीठा या नमकीन चाहे जैसे खाओ 100% सूजी से बनी आर प्योर वर्मिसली स्वादिष्ट सेहतमंद हर रोज.
5: What seems settled? Let's get to the Paperly controversy that's now snowballed into a political battle that's playing out in the state of Punjab as well. We have the Chief Minister, Bhagat Mann, there insisting that there's been no paper leak in the last 4.5 years, maintaining that the recent incidents were cases of cheating that was swiftly dealt with. The opposition is unconvinced. In fact, the Education Minister, Harjot Singh, has defended the government's record, saying that transparency and accountability remains a priority. But the BJP has accused the Aam Aadmi Party government of playing with the future of the students, while the Congress has alleged double speak, claiming that the party is taking one stand in Delhi while taking another in the state of Punjab.
6: ਆਪਣਾ ਪੈਸੇ ਕਮਾਉਣ ਸੋ ਵਿਦਿਆ ਨੂੰ ਵਪਾਰ ਬਣਾਉਣਾ ਬਹੁਤ ਪਾਪ ਵਾਲੀ ਗੱਲ ਹੈ, ਪਾਪ ਲੱਗਦਾ ਹੈ. ਸੋ ਵਿਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ. ਪਰ ਮੈਂ ਤੁਹਾਨੂੰ ਬੱਚਿਓ ਤੁਹਾਨੂੰ ਮੈਂ ਇੱਕ ਗੱਲ ਦੀ ਛੋਟੀ ਦਿੰਦਾ, ਆਉਣ ਵਾਲੇ ਵੀ ਹੋਰ ਵੀ ਤੁਸੀਂ ਅਜੇ ਬਹੁਤ ਸਾਰੇ ਪੇਪਰ ਕਲੀਅਰ ਕਰਨੇ ਨੇ, ਤੁਹਾਡੇ ਭੈਣ ਭਾਈਆਂ ਨੇ, ਛੋਟੇ ਭੈਣ ਭਾਈਆਂ ਨੇ ਪੇਪਰ ਕਲੀਅਰ ਕਰਨੇ ਨੇ. 4.5 ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ. ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ, ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਂਸਰ ਸੀ ਉਹ ਮਿਲ ਰਹੇ ਸੀ. 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੈਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ, 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ 'ਤੇ ਕਾਰਵਾਈ ਪੁਲਿਸ ਦੀ ਹੋਈ. ਅਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ, ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ 4-4 ਲੱਖ 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਅਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ. 21 ਬੰਦੇ ਟੋਟਲ ਫੜੇ ਨੇ ਅਤੇ ਫੜ ਕੇ ਜੇਲ੍ਹ 'ਚ ਕੀਤੇ.
7: ਆਮ ਆਦਮੀ ਪਾਰਟੀ ਕੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਥੇ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ. ਲੇਕਿਨ ਇਹ ਬੱਚੋਂ ਕੇ ਨਾਮ ਪਰ ਡਰਾਮਾ ਕਰਨੇ ਵਾਲੀ, ਨੌਟੰਕੀ ਕਰਨੇ ਵਾਲੀ ਪਾਰਟੀ, ਬੱਚੋਂ ਕੇ ਕੰਧੋਂ ਪੇ ਬੰਦੂਕ ਰੱਖ ਕਰ ਬੰਦੂਕ ਚਲਾਉਣੇ ਵਾਲੀ ਪਾਰਟੀ ਅੱਜ ਆਪਣੇ ਮੰਤਰੀ ਹਰਜੋਤ ਬੈਂਸ ਕਾ ਅਸਤੀਫਾ ਨਹੀਂ ਲੈ ਰਹੇ. ਕੱਲ੍ਹ ਜਬ ਮੋਬ ਨੇ ਵੀ ਉਨਸੇ ਪੂਛਾ ਕਿ ਆਪ ਆਪਣੇ ਪੰਜਾਬ ਕਾ ਅਸਤੀਫਾ ਕਬ ਲੇਂਗੇ, ਬੜੇ ਸ਼ਰਮ ਕੀ ਬਾਤ ਹੈ, ਇਹ ਝੂਠੇ, ਯੇ ਬੇਈਮਾਨ, ਇਹ ਨੌਟੰਕੀਬਾਜ ਔਰ ਹਮੇਸ਼ਾ ਹੀ ਆਪਣੀ ਗੰਦੀ ਰਾਜਨੀਤੀ ਕੇ ਲੀਏ ਲੋਗੋਂ ਕੋ ਬੱਚੋਂ ਕਾ ਨੁਕਸਾਨ ਕਰਾਨੇ ਵਾਲੀ ਆਮ ਆਦਮੀ ਪਾਰਟੀ ਆਜ ਹਰਜੋਤ ਬੈਂਸ ਕਾ ਅਸਤੀਫਾ ਲੈਣੇ ਸੇ ਭਾਗ ਗਈ.
8: ਅਭੀ ਪੰਜਾਬ ਮੇਂ ਪੇਪਰ ਲੀਕ ਹੋ ਗਿਆ ਹੈ,